ਮੈਸੇਜ ਜੀ ਵੀ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਮਹਮੂਦ ਸਿੰਘ ਇਹਦਾ ਸੀ ਮੈਨੂੰ ਵੀ ਸੁਮਈਆ ਕੋ ਸਲਾਮ ਸੁਮਈਆ ਕੋ ਸਲਾਮ ਵੀ ਅਸਲਾਮ ਵਾਲੇਕੁਮ ਮਹਮੂਦ ਸਿੰਘ ਸੁਮਈਆ ਕੋ ਸਲਾਮ ਆਪਕੀ ਸਾਇਲੈਂਟ ਲਿਸਨਰ ਨੁਮ ਬਦਲੀ ਕਲਿਓ ਨੋ ਮਾ ਬਦਨ ਦਾ ਸ਼ੋ ਸਟਾਪ ਨੁਮ ਕੜੇ ਵਾ ਠੀਕ ਤੇ ਸੁਮਈਆ ਤਸਾ ਸਲਾਮ ਹੋ ਰਸੇ ਦੇ ਇਨ ਕੇਸ ਅਗ ਸ਼ੋ ਆਉ ਰੀ ਨੋ ਅਲਵ ਮੈਂ ਵੀ ਚਿਹਾਏ ਸਲਾਮ ਵਾਲੇਕੁਮ ਸਲਾਮ ਵਾਲੇਕੁਮ ਮਾਮੂ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਸਰ ਪ੍ਰੋਗਰਾਮ ਡੇਰ ਖੈਸਤਰ ਮਨਨ ਜੀ ਵੀ ਤਨਵੀਰ ਤੇ ਗੱਦੁਨ ਮੰਗਲ ਚਾਈ ਨਾ ਤਨਵੀਰ ਭਾਈ ਅੱਲਾ ਦੇ ਖੁਸ਼ਹਾਲ ਆਬਾਦ ਲਰਾ ਜਜ਼ਾਕ ਅੱਲਾ ਖੈਰਾ ਬਲ ਮੈਸੇਜ ਰਵੀ ਅਸਲਾਮ ਵਾਲੇਕੁਮ ਸਰ ਵਾਲੇਕੁਮ ਸਲਾਮ ਸਿੰਘ ਇਹਦਾ ਸੀ ਪ੍ਰੋਗਰਾਮ ਔਰਮ ਸਜੀ ਅੱਲਾ ਪਾਕ ਦੀ ਤਾਸੁਲਾ ਰੋਹ ਸਿਹਤ ਦਰ ਕੀ ਰਿਦਾ ਰਿਦਾ ਆਮੀਨ ਜਜ਼ਾਕ ਅੱਲਾ ਖੈਰਾ ਜਜ਼ਾਕ ਅੱਲਾ ਬਲ ਮੈਸੇਜ ਵੀ ਅਸਲਾਮ ਵਾਲੇਕੁਮ ਸਰ ਮਰੀਮ ਯਮ ਵਾਲੇਕੁਮ ਅਸਲਾਮ ਮਰੀਮ ਸਿੰਘ ਸਿਹਤ ਕਰੇ ਗੁਲਾ ਬਲ ਮੈਸੇਜ ਸਰਾ ਖੈਰ ਸਰਾ وی السلام علیکم وعلیکم السلام څنګه داسیم بھائی موبایل خدی خوچی سو کی سم استعمال کئ بھائی زمون خلق وی موبایل ورسکد دی دا خو سم نه دا نه داسې نه دی بل پکار بالکل نه دی بل پکار دا بالکل غلط خبره ده ٹھیک ته جی اور نن دې لیکل خبر دا ذکر دی چې ضروری ہے غلط بھی ٹھیک تھا انسان سوچ غلط کی دیشی انسان تجزیہ غلط کی دیشی بھی السلام علیکم وعلیکم السلام بھائی سنگھ دسی اما او بل میسج دے را سرا وی السلام علیکم بھائی جان وعلیکم السلام آپ کیسے ہیں ایسا ہوں آپ کی آپ کا اردو شو کس چینل پہ ہوتا ہے ٹائمنگ بتا دیں اور ایک شکوا بھی ہے میرے سحر فرام اسلام آباد بھائی حارس بھائی کے تو ذرا کان کھینچ لیں ذرا حارس بھائی پورا سانگ پلے نہیں کرتے شو کے لاسٹ میں اور میرے ریکویسٹ پورا نہیں کرتے حارس بھائی وہ غگن تراخ کا ہاں ٹکتا اور میرے پروگرام اردو میں جو ہوتے ہیں نا بدھ کو اور ہفتے کو ہوتے ہیں رات 8 سے لے کر 10 بجے تک ایف ایم 99 ریڈیو گلگت سے السلام علیکم وعلیکم السلام بھائی ساؤنڈ اوکے دے بھائی ساسو تبا ماں ایس ایم ایس کو پجیز باندھی ہو آغا سم مانا مات شو کر دے اور اس پر خاموش سرا شو اورم تاسو ته سلام عاقب بایتا طاهر بایتا او ایمرجنسی آر جی حارس بایتا سلام ټول مینه والو ته سلام تاسو لسنرز رکیا د گدن اورګه د رکیا مولیکم صبر وکه